0: ਪਹਿਲਾਂ ਅੱਜ ਦੀ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਚੌਖੇ ਕਾਮ ਨੂੰ ਜੁੜਨੇ ਔਰ ਕੁਛ ਨਵੋਂ ਸਿੱਖਣੇ ਰੋ ਹੇਲੋ ਕਰਿਓ ਆਕਾਸ਼ਵਾਣੀ ਰੇ ਮਨ ਕੀ ਬਾਤ ਕਾਰਜਕ੍ਰਮ ਮੈਂ ਆਪਣਾ ਵਿਚਾਰ ਸਾਂਝਾ ਕਰਿਆ ਉਰਵਰਕਾਂ ਰੇ ਸੰਤੁਲਿਤ ਉਪਯੋਗ ਔਰ ਮੌਸਮ ਸੰਬੰਧੀ ਚੁਣੌਤੀਆਂ ਮੈਂ ਕਾਸ਼ਤਕਾਰਾਂ ਨੇ ਸਲਾਹ ਦੇਵਣ ਖਾਤਰ ਕਾਲੇ ਸੂ ਦੇਸ਼ ਭਰ ਮੈਂ ਖੇਤ ਬਚਾਓ ਅਭਿਆਨ ਦੀ ਸ਼ੁਰੂਆਤ ਵੈਲੀ ਪ੍ਰਦੇਸ਼ ਭਰ ਮੈਂ ਵੰਦੇ ਗੰਗਾ ਜਲ ਸੰਰਕਸ਼ਣ ਜਨ ਅਭਿਆਨ ਰੇ ਤਹਿਤ ਕਈ ਗਤੀਵਿਧੀਆਂ ਰਾਖੀ ਜੀ ਔਰ ਆਈ ਪੀ ਐਲ ਕ੍ਰਿਕਟ ਰੋ ਫਾਈਨਲ ਮੁਕਾਬਲੋ ਅੱਜ ਰੋਇਲ ਚੈਲੇਂਜਰਸ ਬੈਂਗਲੁਰੂ ਔਰ ਗੁਜਰਾਤ ਟਾਈਟਨਸ ਵਿੱਚ ਵੈਲੀ ਖਿਤਾਬੀ ਭਿੜੰਤ ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਔਰ ਅਬੇ ਸਮਾਚਾਰ ਵਿਗਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਅਪੀਲ ਕਰੀ ਹੈ ਕਿ ਵਹਿ ਅਹਿੜੇ ਲੋਕਾਂ ਰੇ ਪ੍ਰਯਾਸਾਂ ਨੇ ਪਹਿਚਾਣੇ ਔਰ ਵਾਰੀ ਸਰਾਵਨਾ ਕਰੇ ਜਗ੍ਹਾ ਕੁਛ ਨੂੰ ਕਰਰ ਸਭ ਨੇ ਪ੍ਰੇਰਣਾ ਦੇਵੇ ਹੈ ਅੱਜ ਆਕਾਸ਼ਵਾਣੀ ਸੂ ਪ੍ਰਸਾਰਿਤ ਮਨ ਕੀ ਬਾਤ ਕਾਰਜਕ੍ਰਮ ਮੈਂ ਪ੍ਰਧਾਨ ਮੰਤਰੀ ਲੋਕਾਂ ਸੂ ਖੁਦ ਵੀ ਕਿੰਨੀ ਚੋਖਾ ਕਾਮ ਸੂ ਜੁੜਨੇ ਦੀ ਅਰਜ ਕਰੀ
1: ਸਾਥੀਓ ਭਾਰਤ ਕੇ ਹਰ ਗਾਂਵ ਮੈਂ ਹਰ ਸ਼ਹਿਰ ਮੈਂ ਕੁਛ ਨਾ ਕੁਛ ਐਸਾ ਹੋ ਰਹਾ ਹੈ ਜੋ ਹਮੇ ਪ੍ਰੇਰਣਾ ਦੇਤਾ ਹੈ ਕਈ ਵਾਰ इन प्रयासों की ज्यादा चर्चा नहीं होती लेकिन जब हम इन्हें जानते हैं तो ये विश्वास और मजबूत होता है कि देश अपने लोगों की शक्ति से आगे बढ़ रहा है मेरा आपसे आग्रह है अपने आसपास के ऐसे प्रयासों को जरूर देखिए जो लोग समाज के लिए अच्छा काम कर रहे हैं उन्हें पहचानिए उनकी सराहना कीजिए उनसे सीखिए और हो सके तो खुद भी किसी अच्छे काम से जुड़िए
0: ਮਨ ਕੀ ਬਾਤ ਕਾਰਜਕ੍ਰਮ ਰੀ 134ਵੀਂ ਕੜੀ ਮਾਏ ਪ੍ਰਧਾਨ ਮੰਤਰੀ ਲੋਕਾਂ ਸੂ ਗਰਮੀ ਰਹਿ ਮੌਸਮ ਮਾਏ ਸਾਵਚੇਤੀ ਬਰਤਨੇ ਔਰ ਨਿਆਰਾ ਨਿਆਰਾ ਸਰਕਾਰੀ ਮਹਿਕਮਾ ਕਾਨੀ ਸੂ ਜਾਰੀ ਗਾਈਡਲਾਈਨ ਦੀ ਪਾਲਣਾ ਕਰਨੇ ਰੋ ਕਹੋ ਦੇਸੀ ਪੇ ਪਦਾਰਥਾਂ ਰੋ ਜ਼ਿਕਰ ਕਰਤਾ ਥਕਾਂ ਸ਼੍ਰੀ ਮੋਦੀ ਆਨੇ ਅਪਣਾਨੇ ਰੀ ਅਪੀਲ ਕਰੀ
1: ਹਮਾਰੇ ਯਹਾਂ ਗਰਮੀ ਸੇ ਲੜਨੇ ਕਾ ਤਰੀਕਾ ਭਾਰਤ ਕੇ ਅਲਗ ਅਲਗ ਖੇਤਰੋਂ ਕੀ ਪਰੰਪਰਾ ਕਾ ਹਿੱਸਾ ਹੈ ਔਰ ਇਸਮੇ ਏਕ ਭਾਰਤ ਸ਼੍ਰੇਸ਼ਠ ਭਾਰਤ ਕੀ ਭਾਵਨਾ ਕੀ ਝਲਕ ਵੀ ਮਿਲਤੀ ਹੈ ਔਰ ਏਕ ਬਾਤ ਜ਼ਰੂਰ ਧਿਆਨ ਰੱਖੀਏਗਾ ਇਨਮੇ ਸੇ ਜ਼ਿਆਦਾਤਰ ਚੀਜ਼ੇ ਹਮਾਰੀ ਆਪਣੀ ਰਸੋਈ ਸੇ ਨਿਕਲੀ ਹੈ ਆਪ ਵੀ ਗਰਮੀ ਕੇ ਦੌਰਾਨ ਦੇਸੀ ਪੇਜਲੋਂ ਕਾ ਖੂਬ ਆਨੰਦ ਲੀਜੀਏ
0: ਪ੍ਰਧਾਨ ਮੰਤਰੀ ਹਾਲ ਹੀ ਰੀ ਆਪਰੀ ਨੀਦਰਲੈਂਡ ਯਾਤਰਾ ਰੇ ਚਾਲਤਾਂ ਵਠੇਰੀ ਸਰਕਾਰ ਕਾਨੀ ਸੂ ਚੋਲ ਕਾਲ ਰੀ ਪ੍ਰਾਚੀਨਤਮ ਪੱਟਿਕਾਵਾਂ ਨੇ ਭਾਰਤ ਨੇ ਸੌਂਪਣੇ ਮਾਥੇ ਇਨੇ ਘਣੋ ਗਰਵ ਰੋ ਬਕਤ ਬਤਾਇਓ ਵਣਾ ਖਗੋਲ ਵਿਗਿਆਨ ਰੇ ਖੇਤਰ ਮਾਏ ਯੁਵਾਵਾਂ ਨੇ ਉਛਾਸ ਰੋ ਜ਼ਿਕਰ ਕਰਤਾ ਥਕਾਂ ਦੇਸ਼ ਰੇ ਯੁਵਾ ਸਾਥੀਆਂ ਸੂ ਇਨ ਵਿੱਦਿਆ ਮਾਏ ਪਾਰੰਗਤ ਹੋਣੇ ਰੀ ਅਰਜ ਕਰੀ ਗਰਮੀਆਂ ਰੀ ਛੁੱਟੀਆਂ ਮਾਏ ਐਸਟ੍ਰੋਨੋਮੀ ਸੂ ਜੁੜਿਆ ਵਿਸ਼ੇ ਮਾਥੇ ਕਲੱਬ ਬਣਾਰ ਨੂੰ ਸਿੱਖਣੇ ਰੋ ਸੁਝਾਵ ਦਿਓ ਇਨ ਸੂ ਪਹਿਲਾਂ ਪ੍ਰਧਾਨ ਮੰਤਰੀ ਆਪਣਾ ਵਿਚਾਰ ਸਾਂਝਾ ਕਰਤਾ ਥਕਾਂ ਦੇਸ਼ ਰਾ ਨਿਆਰਾ ਨਿਆਰਾ ਆਂਚਲਾਂ ਮਾਏ ਹੁਵੇਰੀਆ ਨਵਾਚਾਰਾਂ ਰਾਸ਼ਟਰੀ ਔਰ ਸਮਾਜਿਕ ਗਤੀਵਿਧੀਆਂ ਔਰ ਗਾਂਵ ਕਸਬਾਰੀ ਬਾਤਾਂ ਰੇ ਸਾਥ ਹੈ ਗੰਗਾ ਡੋਲਫਿਨ ਨੇ ਬਚਾਵਾ ਖਾਤਰ ਪ੍ਰੇਰਣਾਦਾਈ ਕਾਮਾਂ ਰੋ ਉਲੇਖ ਕਰਿਓ ਵਣਾ ਰਾਂਚੀ ਮਾਏ ਸੰਪੰਨ ਰਾਸ਼ਟਰੀ ਐਥਲੈਟਿਕਸ ਹੋੜਾਂ ਰਾ ਰਿਕਾਰਡਧਾਰੀ ਵਿਜੇਤਾਵਾਂ ਨੇ ਵਧਾਈ ਦੇਵਤਾ ਥਕਾਂ ਇਹਨੇ ਦੇਸ਼ ਰਾ ਖੇਲ ਭਵਿਸ਼ਯ ਖਾਤਰ ਉਪਲਬਧੀ ਬਤਾਇਓ ਰਾਜ ਭਰ ਮਾਏ ਪ੍ਰਧਾਨ ਮੰਤਰੀ ਰੇ ਮਨ ਕੀ ਬਾਤ ਕਾਰਜਕ੍ਰਮ ਨੇ ਸੁਣਨ ਨੇ ਲੇਰ ਖਾਸੋ ਉਛਾਸ ਨਜ਼ਰ ਆਇਓ ਪ੍ਰਦੇਸ਼ ਭਾਜਪਾ ਰੀ ਕਾਨੀ ਸੂ ਕਾਰਜਕ੍ਰਮ ਰੇ ਸਜੀਵ ਪ੍ਰਸਾਰਣ ਰੀ ਵਿਵਸਥਾ ਕਰੀ ਜੀ ਪਾਰਟੀ ਮੁਖ